ਟਿਕਾਉਂਦੇ ਮਿੜਕਾ ਰੱਖਦੇ ਸੰਗਦੇ ਇਜਕਦੇ ਸਹੀ ਮੈਂ ਡਰਦੇ ਕੁਛ ਉਹ ਕਹਿੰਦੀ ਕੁਛ ਮੈਂ ਕਹਿੰਦਾ।